ਪੰਜੋਰ ਥਾਣੇ ਦੇ ਹੋ। ਗਾਜੀ ਖਾਵਰ ਵੇਝੋ ਮੀਰਵਾ ਦੇ ਆਬਾਦਗਾਰਨ ਜੋ ਪਾਣੀ ਖੋਟ ਖਿਲਾਫ਼ ਮੁਜ਼ਾਹਿਰੋ, ਆਬਾਦਗਾਰਨ ਪਾਰਾਂ ਪੁਛੜੇ ਤਾਈਂ ਪਾਣੀ ਪਹੁੰਚਾਉਣ ਜੋ ਮੁਤਾਲਬੋ ਕਯੋ। ਮੁਜ਼ਾਹਿਰਨ ਚਯੋ ਤਾਂ ਮੀਰਵਾ ਮੇ ਪਾਣੀ ਜੀ ਸਖ਼ਤ ਖੋਟ ਆਹੇ, ਪੁਛੜ ਮੇ ਪਹੁੰਚੀ ਨ ਰਹੋ ਆਹੇ, ਨਾਪਾਸ਼ੀ ਖਾਤੋ ਤਾਈਂ ਪਾਣੀ ਪਹੁੰਚਾਇਓ। ਹੈਦਰਾਬਾਦ ਮੇ ਹਾਈਵੇਜ਼ ਡਿਪਾਰਟਮੈਂਟ ਜੇ ਮੁਲਾਜ਼ਮਨ ਜੋ ਮੁਤਾਲਬਨ ਜੀ ਮੰਟਾ ਲਾਇ ਇਤਜਾਜ਼, ਮੁਲਾਜ਼ਮਨ ਪਾਰਾਂ ਜਾਇਜ਼ ਮੁਤਾਲਬਾ ਤਸਲੀਮ ਕਰਨ ਜੋ ਮੁਤਾਲਬੋ। ਅਗਵਾਨ ਚਯੋ ਆਹੇ ਤਾਂ ਹਾਜ਼ਰ ਸਰਵਿਸ ਫੋਰ ਥਿਅਲ ਰਿਟਾਇਰਡ ਮੁਲਾਜ਼ਮਨ ਦੀ ਔਲਾਦ ਕੇ ਗ੍ਰੇਡ 1 ਖਾਂ 4 ਤਾਈਂ 25 ਸੈਕੜੋ ਕੋਟਾ ਤਹਿਤ ਫੌਰੀ ਨੌਕਰੀਆਂ ਮਿਲੀ ਵਾਂ। ਮਲੀਰ ਸੇ ਕਬਜ਼ੋ ਬਰਕਰਾਰ। ਰੋਡ ਤੇ ਅਸੈਂਬਲੀ ਕਰੇ, ਰੋਡ ਤੇ ਹੀ ਪੜਨ ਲਗਾ, ਕਬਜ਼ੋ ਖਤਮ ਕਰਾਉਣ ਦੇ ਮੁਤਾਲਬੋ।